0: ਸਤਿ ਸ਼੍ਰੀ ਅਕਾਲ ਜੀ ਮੈਂ ਮਾਹੀ ਸ਼ਰਮਾ
1: ਤੇ ਸਾਡਾ ਗਾਣਾ ਚੁੱਕਿਆ ਜੀ ਵਿਰੋਧ ਦਿਨ ਸੋਨੂੰ ਗਾਣਾ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ
0: ਟੀਮ 7 ਪਿਕਚਰ
1: ਸਤਿ ਸ਼੍ਰੀ ਅਕਾਲ